0: पंजाबी प्रोग्राम मिट्टी दी महक लेके हाजिर हां मैं बलविंदर। दिन दी शुरुआत एक वधिया विचार दे नाल। किसे ने कहा है कि निराशावादी इंसान हर अवसर विच कठिनाई वेखदा है, जदों कि एक आशावादी मुश्किलां विच भी मौके लभ लैंदा है। आओ जानदे हां अज दे प्रोग्राम दी तफसील। अज तुसी सुनोगे वार्ता जिसका विशा होवेगा अध्यापक राष्ट्र दे निर्माता। वार्ताकार होणगे सुनील कुमार। इस तो बाद सुफियाना कलाम भी सुनवाया जाएगा, पर सब तो पहला अज दे दिन विशेष बारे कुछ गल्लां। 5 सितंबर नूं हर साल अध्यापक दिवस मनाया जांदा है। इस दिन दा इतिहास डॉक्टर सर्वपल्ली राधा कृष्णन नाल जुड़िया होया है, जो कि भारत दे दूजे राष्ट्रपति सन। उन्हां दा जन्म 5 सितंबर 1888 नूं तमिलनाडु विच होया सी। ओह इक महान दार्शनिक, विद्वान अते अध्यापक सन। 1962 तों 1967 तक ओह भारत दे दूजे राष्ट्रपति रहे। उन्हां दे राष्ट्रपति रहिंदिआं उन्हां दे विद्यार्थियों ने उन्हां दा जन्मदिन वड्डे पद्धर ते मनाउणा चाहिआ। उस मौके डॉक्टर राधा कृष्णन ने कहा, मेरे जन्मदिन नूं अध्यापकां दे दिन वजों मनाओ। अध्यापक सिर्फ किताबां नहीं पढ़ाउंदे, ओह जीवन दीआं सिक्ख्यावां वी दिंदे ने। ਉਹ ਵਿਦਿਆਰਥੀਆਂ ਵਿੱਚ ਗਿਆਨ, ਨੈਤਿਕ ਮੁੱਲ, ਅਨੁਸ਼ਾਸਨ ਤੇ ਆਤਮ ਵਿਸ਼ਵਾਸ ਭਰਦੇ ਨੇ। ਇੱਕ ਚੰਗਾ ਅਧਿਆਪਕ ਵਿਦਿਆਰਥੀ ਦੀ ਜ਼ਿੰਦਗੀ ਦੀ ਦਿਸ਼ਾ ਬਦਲ ਸਕਦਾ ਹੈ। ਮਾਤਾ ਪਿਤਾ ਤੋਂ ਬਾਅਦ ਅਧਿਆਪਕ ਹੀ ਉਹ ਵਿਅਕਤੀ ਹੁੰਦਾ ਹੈ ਜੋ ਬੱਚੇ ਦੀ ਸ਼ਖਸੀਅਤ ਨੂੰ ਘੜਦਾ ਹੈ। ਅੱਜ ਟੈਕਨੋਲੋਜੀ ਭਾਵੇਂ ਕਿੰਨੀ ਵੀ ਅੱਗੇ ਵੱਧ ਜਾਵੇ, ਪਰ ਇੱਕ ਅਸਲ ਅਧਿਆਪਕ ਦੀ ਥਾਂ ਕੋਈ ਮਸ਼ੀਨ ਲੈ ਹੀ ਨਹੀਂ ਸਕਦੀ। ਉਹਨਾਂ ਦੀ ਹਮਦਰਦੀ, ਮਾਰਗਦਰਸ਼ਨ ਤੇ ਪਿਆਰ ਹੀ ਵਿਦਿਆਰਥੀਆਂ ਨੂੰ ਅੱਗੇ ਵਧਾਉਂਦਾ ਹੈ। ਅਧਿਆਪਕ ਦਿਵਸ ਦੀ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ। ਤੇ ਆਓ ਹੁਣ ਸੁਣਦੇ ਹਾਂ ਵਾਰਤਾ ਜਿਸਦਾ ਵਿਸ਼ਾ ਹੈ ਅਧਿਆਪਕ ਰਾਸ਼ਟਰ ਦੇ ਨਿਰਮਾਤਾ। ਵਾਰਤਾਕਾਰ ਨੇ ਸੁਨੀਲ ਕੁਮਾਰ।
1: ਜਦੋਂ ਅਸੀਂ ਰਾਸ਼ਟਰ ਨਿਰਮਾਣ ਸ਼ਬਦ ਸੁਣਦੇ ਹਾਂ ਤਾਂ ਸਾਡੇ ਮਨ ਵਿੱਚ ਵੱਡੀਆਂ ਇਮਾਰਤਾਂ, ਸੜਕਾਂ, ਪੁਲ, ਤਕਨਾਲੋਜੀ ਅਤੇ ਆਰਥਿਕ ਵਿਕਾਸ ਦੀਆਂ ਤਸਵੀਰਾਂ ਉਭਰਦੀਆਂ ਹਨ। ਪਰ ਇਸ ਦੇ ਨਾਲ ਹੀ ਇੱਕ ਸਵਾਲ ਵੀ ਸਾਡੇ ਮਨ ਵਿੱਚ ਉੱਭਰਦਾ ਹੈ ਕਿ ਇਹਨਾਂ ਸਭ ਨੂੰ ਬਣਾਉਣ ਵਾਲੇ ਮਨੁੱਖ ਕਿੱਥੋਂ ਆਉਂਦੇ ਹਨ? ਭਾਵ ਇੰਜੀਨੀਅਰ ਕੌਣ ਬਣਾਉਂਦਾ ਹੈ? ਡਾਕਟਰ ਕੌਣ ਬਣਾਉਂਦਾ ਹੈ? ਵਿਗਿਆਨੀ ਅਤੇ ਹੋਰ ਮਾਹਰਾਂ ਨੂੰ ਕੌਣ ਤਿਆਰ ਕਰਦਾ ਹੈ? ਤਾਂ ਸਾਡੇ ਜ਼ਿਹਨ ਵਿੱਚ ਆਉਂਦਾ ਹੈ ਅਧਿਆਪਕ। ਇਸ ਲਈ ਇਹ ਕਹਿਣਾ ਬਿਲਕੁਲ ਠੀਕ ਹੈ ਕਿ ਰਾਸ਼ਟਰ ਦੀਆਂ ਇਮਾਰਤਾਂ ਭਾਵੇਂ ਇੱਟਾਂ ਅਤੇ ਸੀਮਟ ਨਾਲ ਬਣਦੀਆਂ ਹਨ, ਪਰ ਰਾਸ਼ਟਰ ਦੀ ਅਸਲ ਬੁਨਿਆਦ ਮਨੁੱਖੀ ਚਰਿੱਤਰ, ਗਿਆਨ, ਸੰਵੇਦਨਾ ਅਤੇ ਵਿਚਾਰਾਂ ਨਾਲ ਤਿਆਰ ਹੁੰਦੀ ਹੈ, ਅਤੇ ਇਹਨਾਂ ਵਿਚਾਰਾਂ ਨੂੰ ਆਕਾਰ ਦੇਣ ਵਾਲਾ ਸ਼ਿਲਪਕਾਰ ਹੈ ਅਧਿਆਪਕ। ਅਧਿਆਪਕ ਦੀ ਪਰਿਭਾਸ਼ਾ ਨੂੰ ਜੇ ਅਸੀਂ ਸਿਰਫ ਇਹ ਮੰਨ ਲਈਏ ਕਿ ਜੋ ਵਿਅਕਤੀ ਕਿਤਾਬ ਦਾ ਪਾਠ ਪੜ੍ਹਾ ਦੇਵੇ, ਪ੍ਰਸ਼ਨ ਦੇ ਉੱਤਰ ਸਮਝਾ ਦੇਵੇ ਅਤੇ ਪ੍ਰੀਖਿਆ ਦੀ ਤਿਆਰੀ ਕਰਾ ਦੇਵੇ, ਤਾਂ ਅਸੀਂ ਅਧਿਆਪਕ ਦੀ ਭੂਮਿਕਾ ਨੂੰ ਬਹੁਤ ਛੋਟਾ ਕਰ ਦਿੰਦੇ ਹਾਂ। ਅਧਿਆਪਕ ਦਾ ਕੰਮ ਇਸ ਤੋਂ ਕਿਤੇ ਵੱਡਾ ਹੈ। ਉਹ ਬੱਚੇ ਨੂੰ ਸਿਰਫ ਇਹ ਨਹੀਂ ਦੱਸਦਾ ਕਿ ਕੀ ਸੋਚਣਾ ਹੈ, ਉਹ ਸਿਖਾਉਂਦਾ ਹੈ ਕਿ ਕਿਵੇਂ ਸੋਚਣਾ ਹੈ। ਉਹ ਸਿਰਫ ਕਿਤਾਬ ਨਹੀਂ ਖੋਲ੍ਹਦਾ, ਉਹ ਬੱਚੇ ਦੇ ਮਨ ਦੀਆਂ ਬੰਦ ਖਿੜਕੀਆਂ ਖੋਲ੍ਹਦਾ ਹੈ। ਉਹ ਸਿਰਫ ਗਿਆਨ ਨਹੀਂ ਦਿੰਦਾ, ਉਹ ਗਿਆਨ ਨੂੰ ਜੀਵਨ ਨਾਲ ਜੋੜਦਾ ਹੈ। ਉਹ ਸਿਰਫ ਅੰਕਾਂ ਦੀ ਤਿਆਰੀ ਨਹੀਂ ਕਰਾਉਂਦਾ, ਉਹ ਜੀਵਨ ਦੀਆਂ ਚੁਣੌਤੀਆਂ ਲਈ ਤਿਆਰ ਕਰਦਾ ਹੈ। ਕਈ ਵਾਰ ਇੱਕ ਅਧਿਆਪਕ ਦਾ ਇੱਕ ਵਾਕ ਕਿਸੇ ਵਿਦਿਆਰਥੀ ਦੀ ਪੂਰੀ ਜ਼ਿੰਦਗੀ ਦੀ ਦਿਸ਼ਾ ਬਦਲ ਦਿੰਦਾ ਹੈ। ਇੱਕ ਅਧਿਆਪਕ ਦਾ ਵਾਕ ਤੂੰ ਇਹ ਕਰ ਸਕਦਾ ਹੈ ਕਿਸੇ ਨਿਰਾਸ਼ ਬੱਚੇ ਦੇ ਅੰਦਰ ਆਤਮ ਵਿਸ਼ਵਾਸ ਪੈਦਾ ਕਰ ਸਕਦਾ ਹੈ, ਅਤੇ ਕਈ ਵਾਰ ਅਧਿਆਪਕ ਦੀ ਇੱਕ ਛੋਟੀ ਜਿਹੀ ਹੌਸਲਾ ਅਫਜਾਈ ਉਸ ਬੱਚੇ ਨੂੰ ਉੱਥੇ ਪਹੁੰਚਾ ਦਿੰਦੀ ਹੈ ਜਿੱਥੇ ਪਹੁੰਚਣ ਦਾ ਉਸਨੇ ਕਦੇ ਸੁਪਨਾ ਵੀ ਨਹੀਂ ਸੀ ਲਿਆ। ਰਾਸ਼ਟਰ ਦੀ ਤਰੱਕੀ ਸਿਰਫ ਗਿਆਨਵਾਨ ਨਾਗਰਿਕਾਂ ਨਾਲ ਨਹੀਂ ਹੁੰਦੀ, ਰਾਸ਼ਟਰ ਨੂੰ ਗਿਆਨ ਦੇ ਨਾਲ ਨਾਲ ਚੰਗੇ ਚਰਿੱਤਰ ਵਾਲੇ ਨਾਗਰਿਕਾਂ ਦੀ ਵੀ ਲੋੜ ਹੁੰਦੀ ਹੈ। ਇੱਕ ਵਿਦਿਆਰਥੀ ਨੂੰ ਇਹ ਪਤਾ ਹੋਣਾ